ਤ੍ਰਿਪਤਾ ਪਈ ਪਾਣੀ ਸੁਣਨਾ ਮਾਣਾ ਜਾਣ ਲੱਗਦਾ ਚਾਹੀਏ ਸੰਖਾਰਾ। ਸ੍ਰੀ ਸੀਤਾਪਤਿ ਕੋ ਪਵਿੱਤਰ ਗੁਣ ਲੈ ਕੈਲੇ ਆਗਾਈਂ ਸਾਰਾ। ਪਾਰੀ ਜਾਤਰਾ ਕਲਪ ਈ ਬਿਰਛੇ ਰਾਮਾ ਕਾ ਪਾਸਮਾ ਆਈ ਭੂਤਲਾਮਾ ਕਸਰੀ ਕਸਲੇ ਲਿਆਏ ਸਯੋ ਬਾਤਮਾ। ਪਿਆਰਾ ਹੁਣ ਸ਼੍ਰੀ ਰਾਜਾ ਕਾ ਮਹਲਾਮਾ ਹਰਦਮ ਆਏ ਜਾਨ ਥਿਓ ਛੋੜੀ ਸਣ ਕਿ ਨਾ ਇੰਦ੍ਰਲੇ ਯਹਾਂ ਸੰਖਾ ਮਲਾਈ ਰਹੋ ਦੁੱਖਾ ਹੋਲਾ।